ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ ਹੈ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ 3 ਲੈਵਲਸ, 1 ਔਨ ਫਿਜ਼ੀਕਲ ਲੈਵਲ, 2nd ਔਨ ਮੈਂਟਲ ਲੈਵਲ, ਐਂਡ 3rd ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਹ ਆਹ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ ਹੈ। ਫਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਇੱਕ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ ਹੈ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆਂ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ੍ਹ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿੱਤ ਨਿੱਤ ਦੁਖੀ ਹੈ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿੱਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿੱਤ ਨਿੱਤ ਦੁਖੀ ਹੈ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿੱਤ ਨਿੱਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿੱਤ ਨਿੱਤ ਦੁਖੀ ਹੈ ਕੌਣ, ਕੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹਾਂ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜੀਵਨ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਧਰਤ ਕਾਇਆ ਸਦਕੇ ਵਿੱਚ ਦੇ ਕਰਤਾ ਬੀਆ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓਗੇ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਝ ਐਸਾ ਹੈ ਜੋ ਗਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤਾਂ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੋਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ ਦੋ, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ, ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ। ਕਈ ਦਫਾ ਅਸੀਂ ਫੜਕ ਹੋਏ ਪਏ ਹੁੰਦੇ ਹਾਂ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ। ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ, ਉਹਦੇ ਨਾਲ ਮਾਇੰਡ ਐਕਟੀਵੇਟ ਹੁੰਦਾ ਹੈ, ਫਿਰ ਮਾਇੰਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ ਔਰ ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ। ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਨੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ ਉਹ ਜਿਹੜੀ ਹੈ ਉਹ ਬਚ ਜਾਏਗੀ, ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋ, ਹੀਰੇ ਨਿਕਲ ਰਹੇ ਹੋ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥ

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ ਹੈ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਫਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਹੀ ਰਹੋ, ਬੀ ਪ੍ਰੈਜੈਂਟ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ, ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ, ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਈਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ, ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ ਇੱਥੇ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ, ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ, ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਹਾਂ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ, ਰਹੋ ਕਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ ਕਰਨਾ ਸ਼ੁਰੂ ਕਰ ਦੇਗਾ, ਸੀਜ਼ ਹੋਣਾ ਸ਼ੁਰੂ ਕਰ ਦੇਗਾ, ਅਤੇ ਉਸ ਦੇ ਅੰਦਰ ਇੱਕ ਥਾਟ ਤੋਂ ਬਾਅਦ ਕਿਤਨੀ ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ। ਜਿਨ੍ਹਾਂ ਨੇ ਇਹ ਅਭਿਆਸ ਕੀਤਾ ਉਹਨਾਂ ਨੂੰ ਪਤਾ ਹੈ, ਇੱਕ ਥਾਟ ਨੂੰ ਉਹ ਵਾਚ ਕਰ ਰਹੇ ਹਨ ਔਰ ਉਸਨੂੰ ਉੱਥੇ ਹੀ ਉਹਨਾਂ ਨੇ ਖਤਮ ਕਰ ਦਿੱਤਾ ਹੈ। ਦੈਨ ਉਸ ਤੋਂ ਬਾਅਦ ਜੋ ਦੂਸਰਾ ਥਾਟ ਹੈ, ਕਿਤਨੀ ਦੇਰ ਤੱਕ ਦੂਸਰਾ ਥਾਟ ਨਹੀਂ ਆਏਗਾ,
ਉਹ ਟੋਟਲ ਸਾਇਲੈਂਸ ਦਾ ਟਾਈਮ ਹੁੰਦਾ ਹੈ ਅੰਦਰ, ਔਰ ਉਸ ਸਾਇਲੈਂਸ ਦੇ ਵਿੱਚ ਸਟਿਲ ਜੋ ਐਕਸਪੀਰੀਅੰਸ ਕਰਨ ਵਾਲੀ ਜੋ ਸਾਡੀ ਕਾਨਸ਼ੀਅਸਨੈਸ ਹੈ, ਫਿਰ ਅਸੀਂ ਉਸ ਨੂੰ ਐਕਸਪੀਰੀਅੰਸ ਕਰਦੇ ਹਾਂ. ਸੋ ਦੈਨ ਦ ਐਕਸਪੀਰੀਅੰਸਰ ਇਜ਼ ਦ ਵਨ ਵਿਚ ਇਜ਼ ਐਕਸਪੀਰੀਅੰਸਡ. ਸੋ ਦੂਸਰਾ ਅਭਿਆਸ ਹੈ ਮਨ ਦਾ, ਔਰ ਤੀਸਰਾ ਅਭਿਆਸ ਹੈ ਗੁਰੂ ਬਾਬਾ ਜੀ ਆਖਦੇ ਹਨ ਸੁਰਤੀ ਦਾ, ਕਿਉਂਕਿ ਅਗਰ ਦੋ ਇਨਸਾਨ ਗੱਲਬਾਤ ਕਰ ਰਹੇ ਹਨ, ਇੱਕ ਦੀ ਸੁਰਤ ਉੱਥੇ ਨਹੀਂ ਹੈ, ਧਿਆਨ ਉੱਥੇ ਨਹੀਂ ਹੈ, ਅਟੈਂਸ਼ਨ ਉੱਥੇ ਨਹੀਂ ਹੈ, ਤਾਂ ਇੱਕ ਬੰਦਾ ਕੁਛ ਕਹੀ ਜਾਂਦਾ ਹੈ ਪਰ ਇੱਕ ਬੰਦਾ ਸੁਣਦਾ ਸੁਣਦਾ ਵੀ ਉਸਨੂੰ ਕੁਛ ਨਹੀਂ ਪਤਾ ਚੱਲਦਾ. ਬਾਅਦ ਚ ਅਗਰ ਉਸਨੂੰ ਦੂਸਰਾ ਇਨਸਾਨ ਪੁੱਛਦਾ ਕਿ ਮੈਂ ਕੀ ਕਿਹਾ, ਤਾਂ ਉਹ ਬੜਾ ਇੰਬੈਰਸ ਹੁੰਦਾ ਹੈ ਕਿ ਮੈਨੂੰ ਤਾਂ ਪਤਾ ਹੀ ਨਹੀਂ ਚੱਲਿਆ ਕਿ ਕੀ ਕਿਹਾ, ਕਿਉਂਕਿ ਸੁਰਤੀ ਉੱਥੇ ਪ੍ਰੈਜੈਂਟ ਨਹੀਂ ਸੀ, ਧਿਆਨ ਉੱਥੇ ਪ੍ਰੈਜੈਂਟ ਨਹੀਂ ਸੀ, ਇਸ ਕਰਕੇ ਉਹ ਗੱਲ ਕਹੀ ਹੋਈ ਵੀ ਅਸੀਂ ਰਜਿਸਟਰ ਨਹੀਂ ਕੀਤੀ. ਕਈ ਦਫਾ ਅਸੀਂ ਸਾਹਮਣੇ ਕੁਛ ਦੇਖਦੇ ਹਾਂ ਪਰ ਸਾਡਾ ਧਿਆਨ ਕਿਤੇ ਹੁੰਦਾ ਹੋਰ ਹੈ, ਫਿਰ ਵੀ ਅਸੀਂ ਦੇਖਣ ਦੇ ਬਾਵਜੂਦ ਵੀ ਚੀਜ਼ ਦੇਖੀ ਨਹੀਂ ਹੁੰਦੀ ਕਿਉਂਕਿ ਧਿਆਨ ਕਿਤੇ ਹੋਰ ਸੀ. ਸੋ ਤੀਸਰੀ ਸਾਧਨਾ ਹੈ ਧਿਆਨ. ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਪਹਿਲੀ ਹੀ ਲਾਈਨ ਚ ਇਹ ਤਿੰਨ ਗੱਲਾਂ ਆਖ ਦਿੱਤੀਆਂ. ਨਾਮ ਜਪਣ ਦੇ ਵਾਸਤੇ ਜੋ ਮੈਥਡ ਹੈ, ਸਭ ਤੋਂ ਪਹਿਲਾਂ ਆਪਣੀ ਬਾਡੀ ਨੂੰ ਸਾਧੋ, ਸ਼ੇਪ ਅਪ ਕਰੋ, ਇਸ ਦੀਆਂ ਹੈਬਿਟਸ ਨੂੰ ਠੀਕ ਕਰੋ, ਇਸ ਨੂੰ ਮਾਸਟ ਕਰੋ, ਇਸ ਦੇ ਉੱਤੇ ਆਪਣਾ ਕੰਟਰੋਲ ਅਚੀਵ ਕਰੋ. ਸੈਂਸਸ ਦੇ ਪਲੈਜਰ ਜੋ ਸਾਨੂੰ ਡਰੈਗ ਕਰਦੇ ਹਨ, ਉਹਨਾਂ ਉੱਤੇ ਆਪਣਾ ਕੰਟਰੋਲ ਕਰੋ. ਦੂਸਰਾ ਹੈ ਮਾਇੰਡ, ਜਿਸ ਦੀ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰ ਚੁੱਕਾ ਹਾਂ, ਉਸ ਅਭਿਆਸ ਨੂੰ ਕਰੋ. ਆਪਣੇ ਵਿਚਾਰਾਂ ਨੂੰ ਅਲੱਗ ਬੈਠ ਕੇ ਸਿਰਫ ਦੇਖੋ. ਇਹ ਪਹਿਲੀ ਦਫਾ ਇਹ ਫੀਨੋਮੀਨਨ ਹੋਏਗਾ ਕਿ ਯੂ ਵਿਲ ਬੀ ਸੈਪਰੇਟ ਫਰੋਮ ਯੂਰ ਥਾਟਸ, ਜਸਟ ਵਾਚਿੰਗ ਦੈਮ. ਅਤੇ ਜੋ ਥਾਟਸ ਹਨ ਉਹ ਤਾਂ ਹੀ ਆ ਸਕਦੇ ਹਨ ਅਗਰ ਉਹਨਾਂ ਨੂੰ ਕੋਈ ਵਾਚ ਨਾ ਕਰੇ. ਥਾਟਸ ਕੈਨ ਓਨਲੀ ਅਕਰ ਇਨ ਯੂਰ ਐਬਸੈਂਸ, ਅਦਰਵਾਈਜ਼ ਦੇ ਕੈਨ ਨਾਟ. ਇਫ ਯੂ ਆਰ ਪ੍ਰੈਜੈਂਟ ਵਾਚਿੰਗ, ਦੈਨ there is no room for the thought because the place is already being occupied by you. So teesri practice hai surti di, kyunki akal purakh vaheguru sade andar bhi hai, sade bahar bhi hai, par oh nazar kyon nahi aanda, nazar kyon nahi aanda, sadi surti ch nahi aanda. ਤੋ ਮਹਾਰਾਜ ਜੀ ਆਖਦੇ ਹਨ ਆਪਣੇ ਜੀਵਨ ਦੇ ਵਿੱਚ ਇੱਕ ਨਵੀਂ ਚੀਜ਼ ਪੈਦਾ ਕਰੋ, ਨਵੀਂ ਚੀਜ਼ ਗਰੋ ਕਰੋ, ਜਿਹੜੀ ਇੱਕ ਨਵੇਂ ਕਿਸਮ ਦੀ ਸੁਰਤੀ ਹੈ. ਨਵੇਂ ਕਿਸਮ ਦੀ ਸੁਰਤੀ, ਉਸ ਦੇ ਲਈ ਸਿੰਪਲ ਲਫ਼ਜ਼ਾਂ ਦੇ ਵਿੱਚ ਮੈਂ ਆਖਾਂ, ਫਿਰ ਮੈਂ ਬਾਣੀ ਦੀ ਲਾਈਨ ਵੀ ਆਖਾਂਗਾ. ਮਹਾਰਾਜ ਜੀ ਆਖਦੇ ਹਨ ਆਪਣੀ ਸੁਰਤੀ ਦੀ ਸੁਰਤੀ ਰੱਖਣੀ ਸ਼ੁਰੂ ਕਰ ਦਿਓ. ਸੋਚੋ ਪਹਿਲਾਂ ਇਸ ਨੂੰ ਦਾਸ ਕੀ ਅਰਜ਼ ਕਰ ਰਿਹਾ. ਜਿਸ ਤਰ੍ਹਾਂ ਸਾਡਾ ਬੱਚਾ ਬਾਹਰ ਖੇਡ ਰਿਹਾ ਨਾ, ਅਸੀਂ ਉਸਦੀ ਸੁਰਤ ਰੱਖਦੇ ਹਾਂ ਵੀ ਕਿੱਥੇ ਹੈ, ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਖੇਡ ਰਿਹਾ. ਇੱਕ ਹੈ ਸਾਡੀ ਸੁਰਤੀ, ਕਹਿੰਦੇ ਹਨ ਸੁਰਤੀ ਦੀ ਸੁਰਤੀ ਰੱਖੋ. ਬੜਾ ਸਟਲ ਅਭਿਆਸ ਹੈ. ਹਰ ਵੇਲੇ ਸੁਰਤੀ ਨੂੰ ਦੇਖੋ ਕਿ ਸੁਰਤੀ ਕਿੱਥੇ ਹੈ. ਤਾਂ ਤੁਸੀਂ ਅਸੀਂ ਕੀ ਅਚੀਵ ਕਰਾਂਗੇ, ਇੱਕ ਨਵੀਂ ਸੁਰਤੀ ਜੋ ਸੁਰਤੀ ਨੂੰ ਦੇਖਦੀ ਹੈ. ਪਹਿਲਾਂ ਸਾਡੀ ਸੁਰਤੀ ਨੂੰ ਕੋਈ ਦੇਖਣ ਵਾਲਾ ਨਹੀਂ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ, ਕਦੇ ਕਿਤੇ ਹੈ. ਨਾ ਇੱਕ ਹੋਰ ਸੁਰਤੀ ਡਿਵੈਲਪ ਹੋ ਗਈ ਹੈ ਜਿਹੜੀ ਸੁਰਤੀ ਨੂੰ ਦੇਖਦੀ ਹੈ. ਉਸਦੇ ਲਈ ਇਹ ਟੈਕਨੀਕ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਦੀ ਹੈ. ਕਹਿੰਦੀ ਸੁਰ, ਕਹਿੰਦੇ ਹਨ ਸੁਰਤੀ ਸੁਰਤ ਰਲਾਈ ਹੈ ਏਤ. ਇਹ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ. ਕਹਿੰਦੇ ਆਪਣੀ ਸੁਰਤ ਦੇ ਉੱਤੇ ਸੁਰਤ ਨੂੰ ਰਲਾ ਦਿਓ, ਸੁਰਤ ਨੂੰ ਰੱਖ ਦਿਓ. ਸੁਰਤੀ ਸੁਰਤ ਰਲਾਈ ਹੈ ਏਤ. ਆਪਣੀ ਸੁਰਤ ਦੇ ਉੱਤੇ ਸੁਰਤ ਰੱਖੋ, ਇਹ ਅਭਿਆਸ ਹਰ ਵੇਲੇ ਕਰੋ. ਯਾਨੀ ਆਪਣੇ ਧਿਆਨ ਦਾ ਧਿਆਨ ਰੱਖੋ ਵੀ ਧਿਆਨ ਕਿੱਥੇ ਹੈ.
क्योंकि जितनी देर तक ध्यान अते सुरती बहुत बारीक बहुत मान्यूटली अपनी सुरती नू अपने ध्यान नू नहीं देख सकते उतनी देर तक वो आत्मा जिही सूक्ष्म चीज नू नहीं देख सकते होनी चाहिए। उस दे वास्ते ए अभ्यास है महाराज ने अपनी बाणी दे विच सानू जो फरमाया है आप जी की सेवा च मैं दसदा हां कि इसे ही शब्द दे विच गुरु साहब ने ए तिन्ने चीजां आखियां। नंबर एक भांडा धोए बैस धूप देवो अपने इस भांडे नू शुद्ध करो तौ दूधे को जावो जे भांडा मैला है शुद्ध नहीं है उस दूध पाया कि खराब नहीं हो जाएगा। फिर कहिंदे हन दूध करम फुन सुरत समायण होए निराश जमावो। दूध कर्म कहिंदे जिहड़े तुहाडे कर्म हन ना कर्म की हन बोलना यह भी तो कर्म ही है ना। सारी इंट्रैक्शन जितनी भी है साड़ी ह्यूमन लाइफ दे विच ओ साड़े कर्म हन कहिंदे ओ दुध वर्गे सच्चे सुच्चे पवित्र होने चाहिए हन दुध वर्गे साफ दुध वर्गे निर्मल कर्म हो झूठ ना बोलिया जाए कौड़ा ना बोलिया जाए फिक्का ना बोलिया जाए होमे च ना बोलिया जाए किसी का दिल ना दुखाया जाए दुख ना दे किसे जी पत स्यों कर जावो कहिंदे किसे नू भी कदे तो आपको दुख ना पहुंचे तां तुसी पत दे नाल वाहिगुरू दे घर च जा सकदे हो। तो अगर कोई शख्स हर्ट हुंदा है ते ओ निर्मल कर्म नहीं है दुध वर्गे कर्म नहीं है कहिंदे तुहाडे कर्म दुध वर्गे होने चाहिए। सो दुध की है दुध वर्गे कर्म भांडा की है ए शरीर ए साफ सुथरा होवे फिर दुध कर्म जो हन दुध वर्गे ओ इस दे विच दुध पाया होवे फिर मक्खन कढ़न दे वास्ते असी उस दुध नू जाग लगाने हैं उस दुध नू जाग लगाने ना दही पाके कहिंदे उस दुध नू जाग किवें लगाना है ताकि दही बने। शुभ कर्म हो गए दुध शरीर हो गया भांडा हुन जाग लगाना है कहिंदे सुरती दा जाग लगाओ सुरती दा जाग लगाओ जिहड़ी इस दुध नू तब्दील करके उस फॉर्म च कर देगी जिथों मक्खन ने निकलना है। रब है मक्खन और रब मक्खन दे वास्ते महाराज ने यह सिनेरियो साडे सामने रखा है यह सिमली दिती है कहिंदे सुरत समायण समायण का मतलब हुंदा है जाग लगाना भांडा तोहे बैस धूप देवो तो दूधे को जावो दूध कर्म फुन सुरत समायण कहिंदे दुध तुहाडे पास आ गया शुभ कर्म वो है दुध फुन सुरत समायण सुरती दी आदत सुरती दा अभ्यास एक ऐसा जाग है जिहड़ा तुसी लगा दियो हर वेले अपनी सुरती दी सुरत रखो कि सुरती की कर रही है सुरती की देख रही है सुरती की सोच रही है सुरती दी सुरत रखो ध्यान दा ध्यान रखो ऐ दो गल्लां याद रखो सुरती दी सुरत रखो ऐ किवें होएगा। हुण लंगर छकदे हो ते लंगर असी हत्थां नाल छक रहे हां दंदां नाल चबा रहे हां पर सुरती नाल की कर रहे हैं सुरती कित्थे है नाल दी नाल भी कम कर लो लंगर मैं छक रहा हां सुरती कित्थे है ते जे सुरती उत्थे लंगर नहीं छक रही ते सुरती नू वापस ले आओ कि सुरती भी उत्थे ही प्रेजेंट होवे जिथे तुसी बैठे हो जिथे लंगर छक रहे हो ताकि तुहाडी सुरती उस टोटल जो एक्सपीरियंस नू एक्सपीरियंस करे कि तुसी बुरकी तोड़ रहे हो उसनू मूंह च पा रहे हो उसनू चबा रहे हो। सुरती शुड बी पार्ट ऑफ एवरीथिंग बट वेन वी डू थिंग्स वी आर एबसेंट असी खाना खा रहे हुन्ने हां सुरती करके असी किते होर हुन्ने हां प्रेजेंट नहीं हुन्ने। सुरती दा अभ्यास इस तरह करना है हर चीज दे विच सुरत नू उत्थे प्रेजेंट रखना है सुरती दे उत्ते सुरत रखनी है। इशनान कर रहे हो ते सुरती नू देखना है ते सुरत किथे है इशनान ही कर रही है जां कुछ और कर रही सैर कर रहे हो उदो सुरती नू देखना है कि सुरती सैर ही कर रही है जां किते होर है। सैर असी सिंगापुर च कर रहे होइए तो सुरती करके इंडिया च तुरे फिरते होइए सुरती भी उत्थे ही होवे ये है सुरती दा अभ्यास। यानी कुछ भी करना है उस दे विच
ਇਹ ਧਿਆਨ ਰੱਖਣਾ ਕਿ ਸੁਰਤੀ ਉੱਥੇ ਹੀ ਹੈ ਜਾਂ ਕਿਤੇ ਹੋਰ ਤੇ ਨਹੀਂ। ਸੁਰਤ ਸਮਾਇਣ ਕਹਿੰਦੇ ਸੁਰਤੀ ਦਾ ਜਾਗ ਲਗਾ ਦਿਓ, ਦੁੱਧ ਕਰਨ ਉਸਨੂੰ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਕਹਿੰਦੇ ਇਤਨਾ ਕੁਛ ਕਰਨ ਤੋਂ ਬਾਅਦ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਸਾਧਨਾ ਕਰਨ ਤੋਂ ਬਾਅਦ ਨਾਮ ਜਪਿਆ ਜਾਏਗਾ। ਤਾਂ ਫਿਰ ਨਾਮ ਜਪਣਾ ਹੈ ਅਸੀਂ ਕਿਵੇਂ? ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਇਹ ਮਨ ਇੰਟੀ ਹਾਥ ਕਰੋ। ਇੰਟੀਆਂ ਜਦੋਂ ਪੰਜਾਬ ਦੇ ਵਿੱਚ ਬੀਬੀਆਂ ਮਧਾਣੀ ਦੇ ਨਾਲ ਦੁੱਧ ਰਿੜਕਦੀਆਂ ਸਨ ਤੇ ਉਹ ਰੱਸੀ ਨੂੰ ਆਖਦੇ ਹਨ ਨੇਤਰਾ। ਉਸ ਰੱਸੀ ਦੇ ਦੋਨੇ ਐਂਡਸ ਦੇ ਉੱਤੇ ਛੋਟੀਆਂ ਛੋਟੀਆਂ ਲੱਕੜੀ ਦੀਆਂ ਗੁੱਲੀਆਂ ਬਣੀਆਂ ਹੁੰਦੀਆਂ ਸਨ, ਉਹਨਾਂ ਨੂੰ ਇੰਟੀ ਆਖਦੇ ਹਨ। ਕਹਿੰਦੇ ਮਨ ਨੂੰ ਜਦੋਂ ਰਸਨਾ ਦੇ ਨਾਲ ਨਾਮ ਜਪਣਾ ਹੈ, ਇਸ ਤਰ੍ਹਾਂ ਪਕੜ ਕੇ ਰੱਖਣਾ ਹੈ ਜਿਸ ਤਰ੍ਹਾਂ ਦੋਨੇ ਹੱਥਾਂ ਦੇ ਨਾਲ ਬੀਬੀਆਂ ਨੇ ਉਹ ਲੱਕੜੀ ਦੀਆਂ ਇੰਟੀਆਂ ਪਕੜੀਆਂ ਹੁੰਦੀਆਂ ਸਨ ਤੇ ਰੱਸੀ ਹੁੰਦੀ ਹੈ ਨੇਤਰਾ। ਇਹ ਮਨ ਇੰਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਨੇਤਰਾ ਇਹ ਹੈ, ਰੱਸੀ ਇਹ ਹੈ ਕਿ ਕਿਤੇ ਤੁਹਾਨੂੰ ਨੀਂਦ ਨਾ ਆ ਜਾਏ। ਭਾਵ ਮਨ ਨੂੰ ਇਤਨਾ ਘੁੱਟ ਕੇ ਰੱਖਣਾ ਹੈ ਕਿ ਮਨ ਤੁਹਾਡੇ ਖਿਆਲ ਚੋਂ ਬਾਹਰ ਨਾ ਜਾਏ, ਤੁਸੀਂ ਐਬਸੈਂਟ ਮਾਈਂਡਡ ਨਾ ਹੋ ਜਾਓ। ਇਸ ਦਾ ਮਤਲਬ ਹੈ ਕਿ ਨੀਂਦ ਨਾ ਆ ਜਾਏ। ਫਿਰ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਵੋ। ਫਿਰ ਕਹਿੰਦੇ ਹਨ ਰਸਨਾ ਦੇ ਨਾਲ ਵਾਹਿਗੁਰੂ ਸ਼ਬਦ ਦਾ ਨਾਮ ਜੋ ਗੁਰੂ ਤੋਂ ਪ੍ਰਾਪਤ ਹੋਇਆ ਹੈ ਉਸਨੂੰ ਜਪਣਾ ਸ਼ੁਰੂ ਕਰੋ। ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਦੋਂ ਫੁੱਲ ਅਵੇਅਰਨੈਸ ਦੇ ਨਾਲ ਆਖਣਾ ਹੈ। ਤੁਹਾਨੂੰ ਪਤਾ ਹੋਵੇ ਕਿ ਤੁਸੀਂ ਵਾਹਿਗੁਰੂ ਸ਼ਬਦ ਕਹਿ ਰਹੇ ਹੋ ਔਰ ਕਿਹਾ ਹੈ। ਐਸਾ ਨਾ ਹੋਵੇ ਕਿ ਇੱਕ ਦਫਾ ਵੀ ਵਾਹਿਗੁਰੂ ਸ਼ਬਦ ਕਿਹਾ ਹੋਵੇ ਔਰ ਤੁਹਾਡੀ ਅਵੇਅਰਨੈਸ ਦੇ ਵਿੱਚ ਨਾ ਹੋਵੇ, ਤੁਹਾਡੀ ਸੁਰਤੀ ਵਿੱਚ ਨਾ ਹੋਵੇ। ਹਰ ਵਕਤ ਜਦੋਂ ਵੀ ਵਾਹਿਗੁਰੂ ਸ਼ਬਦ ਆਖਣਾ ਹੈ ਉਹ ਧਿਆਨ ਦੇ ਨਾਲ ਆਖਣਾ ਹੈ ਔਰ ਉਸਨੂੰ ਸੁਣਨਾ ਹੈ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਵਾਹਿਗੁਰੂ ਸ਼ਬਦ ਆਖਿਆ ਹੈ। ਪਹਿਲੀ ਸਟੇਜ ਹੈ ਵਾਹਿਗੁਰੂ ਦੇ ਨਾਮ ਜਪਣ ਦੀ, ਸਿਮਰਨ ਕਰਨ ਦੀ, ਉਹ ਹੈ ਬੋਲ ਕੇ। ਉਸਨੂੰ ਮੇਰੀ ਸੁਜੈਸ਼ਨ ਇਹ ਹੈ ਕਿ 6 ਮਹੀਨੇ ਤੋਂ ਲੈ ਕੇ 9 ਮਹੀਨੇ ਜਾਂ ਸਾਲ ਤੱਕ ਪਹਿਲਾ ਸਾਲ ਜੋ ਹੈ ਉਹ ਬੋਲ ਕੇ ਅਭਿਆਸ ਕਰਨਾ ਚਾਹੀਦਾ ਹੈ, ਬੋਲ ਕੇ, ਤਾਂ ਕਿ ਹਰ ਵਾਰ ਤੁਸੀਂ ਬੋਲੋ ਉਸਦਾ ਪੇਸ ਬਹੁਤ ਤੇਜ਼ ਨਹੀਂ ਰੱਖਣਾ। ਮਾਲਾ ਲੈ ਲਓ ਵੱਡੀ ਜਾਂ ਛੋਟੀ, ਲੇਕਿਨ ਉਸਦਾ ਜੋ ਪੇਸ ਹੈ ਉਹ ਬਹੁਤਾ ਜ਼ਿਆਦਾ ਤੇਜ਼ ਨਾ ਹੋਵੇ, ਕਿਤੇ ਬਹੁਤ ਤੇਜ਼ ਤੇਜ਼ ਤੇਜ਼ ਤੇਜ਼ ਕਹਿੰਦੇ ਐਸਾ ਨਾ ਹੋਵੇ ਕਿ ਮਾਇੰਡ ਜੋ ਹੈ ਉਹ ਉਸਦੇ ਵਿੱਚੋਂ ਕਿਤੇ ਹੋਰ ਪਾਸੇ ਚਲੇ ਜਾਏ। ਹਰ ਦਫਾ ਵਾਹਿਗੁਰੂ ਸ਼ਬਦ ਕਹਿਣ ਦੇ ਵੇਲੇ ਪੂਰੀ ਅਲਰਟਨੈਸ ਦੇ ਨਾਲ, ਪੂਰੀ ਅਵੇਅਰਨੈਸ ਦੇ ਨਾਲ ਵਾਹਿਗੁਰੂ ਪ੍ਰੇਮ ਦੇ ਨਾਲ ਆਖਣਾ ਹੈ। ਔਰ ਜਿਸ ਚੀਜ਼ ਨੂੰ ਵਾਹਿਗੁਰੂ ਕਿਹਾ ਹੈ ਉਹ ਹੈ ਸਾਡੇ ਅੰਦਰ ਸਾਡੀ ਆਤਮਾ, ਜੋਤ, ਜ਼ਿੰਦਗੀ, ਜੀਵਨ ਦੀ ਰੌਣ ਜੋ ਸਭਨਾਂ ਦੇ ਵਿੱਚ ਹੈ, ਉਸ ਵਸਤੂ ਦਾ ਨਾਮ ਹੈ ਵਾਹਿਗੁਰੂ। ਔਰ ਉਸਨੂੰ ਆਪਣੇ ਖਿਆਲ ਚ ਲੈ ਕੇ ਆਉਣਾ ਹੈ। ਆਫਟਰ ਆਲ ਅਸੀਂ ਕਿਸੇ ਵਸਤੂ ਨੂੰ, ਕਿਸੇ ਸਬਸਟੈਂਸ ਨੂੰ, ਕਿਸੇ ਹੀ ਹੋਂਦ ਨੂੰ ਹੀ ਵਾਹਿਗੁਰੂ ਕਹਿ ਰਹੇ ਹਾਂ ਨਾ, ਉਸ ਹੋਂਦ ਨੂੰ ਵੀ ਆਪਣੇ ਮਨ ਚ ਲਿਆਉਣਾ ਹੈ। ਔਰ ਬਿਲਕੁਲ ਅਵੇਅਰਨੈਸ ਦੇ ਨਾਲ, ਖਿਆਲ ਦੇ ਨਾਲ, ਧਿਆਨ ਦੇ ਨਾਲ, ਬੇਸੁਰਤੀ ਦੇ ਨਾਲ ਵਾਹਿਗੁਰੂ ਨਹੀਂ ਆਖਣਾ। ਤੋ ਇਸ ਤਰ੍ਹਾਂ ਕੀਤਾ ਹੋਇਆ ਜਾਪ ਜੋ ਹੈ, ਅਗਰ ਹਰ ਰੋਜ਼ਾਨਾ ਅਸੀਂ ਆਪਣਾ ਇੱਕ ਟਾਈਮ ਸੈੱਟ ਕਰ ਲਈਏ ਕਿ 1 ਘੰਟਾ ਕਰਨਾ ਹੈ, ਅਗਰ ਅਸੀਂ ਸਾਲ ਭਰ ਕਰ ਜਾਵਾਂਗੇ ਤਾਂ ਸਾਲ ਭਰ ਦੇ ਵਿੱਚ ਇਸ ਤਰ੍ਹਾਂ ਕੀਤਾ ਹੋਇਆ ਅਭਿਆਸ ਸਾਨੂੰ ਆਤਮਕ ਮੰਜ਼ਿਲਾਂ ਚ, ਸੁਰਤੀ ਦੇ ਮੰਜ਼ਿਲਾਂ ਦੇ ਵਿੱਚ ਕਿਤੇ ਦਾ ਕਿਤੇ ਲੈ ਜਾਏ। ਕੀ ਅਸੀਂ 1 ਸਾਲ ਵੀ ਇਸ ਵਿਦਿਆ ਦੇ ਵਾਸਤੇ, ਇਸ ਪ੍ਰਾਪਤੀ ਦੇ ਵਾਸਤੇ ਡੈਡੀਕੇਟ ਨਹੀਂ ਕਰ ਸਕਦੇ? ਕੀ ਇਹ ਸਾਡਾ ਫਰਜ਼ ਨਹੀਂ ਬਣਦਾ ਕਿ ਬਾਬਾ ਜੀ ਦੀ ਸਾਰੀ ਬਾਣੀ ਚ ਇਹੀ ਗੱਲ ਆਖੀ ਗਈ, ਨਾਨਕ ਕਹਿ ਕਰ ਕੇਵਲ ਨਾਮ, ਸਿਰਫ ਨਾਮ ਹੀ ਨਾਮ ਹੈ, ਫਿਰ ਅਸੀਂ ਕਦੋਂ ਜਪਾਂਗੇ? ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਨਰਕ ਕਹੀ ਨਾ ਲੈ ਕੇ। ਸੋ ਇਹ ਜੋ ਵਿਚਾਰ ਆਪ ਜੀ ਦੇ ਸਾਹਮਣੇ ਰੱਖੇ ਹਨ, ਇਹਨਾਂ ਨੂੰ ਆਪ ਦੁਆਰਾ ਰਿਕਾਰਡਿੰਗ ਦੇ ਵਿੱਚੋਂ ਸੁਣ ਕੇ ਵੀ ਰਿਵਾਈਜ਼ ਕਰ ਸਕਦੇ ਹੋ। 3 ਲੈਵਲਸ ਹਨ ਜੋ ਮੈਂ ਆਪ ਜੀ ਦੀ ਸੇਵਾ ਚ ਰੱਖ ਚੁੱਕਾ ਹਾਂ। ਕਾਇਆ ਨੂੰ ਸਾਧਨਾ ਹੈ ਔਰ
मन दे उत्ते निगाह रखनी है, थॉट्स दे उत्ते निगाह रखनी है, थॉट्स दे उत्ते सवार रहना है। तीसरी गल सुरती दा जाग लगाना है। दुद्ध वर्गे कर्म करने हैं, निर्मल पवित्र इतने अच्छे कर्म करने हैं कि उन्होंने कंपेयर किया जा सके दुद्ध वर्ग, और फिर उस दुद्ध नु सुरती दा जाग लगाना है। सुरती दा जाग लगाना है, सुरती दा अभ्यास करना है। इशनान करन वेले सुरती किथे है, बिस्तरे उते लेटे पए हो सुरती किथे है, खाना खा रहे हो सुरती किथे है, कार चला रहे हो सुरती किथे है, सैर कर रहे हो सुरती किथे है। जिसने सुरती दा अभ्यास करना शुरू करता उसने इसनु कंटीन्यूसली हर वक्त करना है। उस दे विच कोई फिर जो है वो टाइम अजिहा नहीं कि हुण ना कीता जाए। दिस इज ऑन गोइंग थिंग। सुरती दा अभ्यास हर वेले करना है। सुरती दा अभ्यास करद्या करद्या करद्या करद्या सुरती ने इतनी शार्प हो जाना है, इतनी कंट्रोल्ड हो जाना है, इतनी माइन्यूटली देख सकन दे उसने काबिल हो जाना है कि वही सुरती दे विच एक दिन आत्मा ने आना शुरू हो जाना है। उससे ही सुरती दे विच वो वाहिगुरु जी दी जो जोत है उसने आना शुरू हो जाना है। उन ज्यादा समा नहीं है, इस करके कीर्तन दी जो विचारां दी लड़ी आज इत्थे संपूर्ण हुंदी है। जो टॉपिक आरंभ होया सी उसनु अज इत्थे महाराज जी दी बख्शिश दे नाल असी कंप्लीट कर रहे हैं। और इन्हां विचारां नु आप अपने अभ्यास दे विच लियाओ, सुरती दी साधना करो, और रोजाना अपने अपने जीवन दे विच कोई टाइम जरूर कमिट कर लो। सवेरे सूट करता है या रात नू सूटेबल है या दोपहरे, पर एक टाइम ऐसा होवे जो तुहाडा सिर्फ अपने वास्ते होवे। उस वक्त दे विच अपने अपने जीवन दे विच कोई टाइम जरूर कमिट कर लो। सवेरे सूट करता है या रात नू सूटेबल है या दोपहरे, पर एक टाइम ऐसा होवे जो तुहाडा सिर्फ अपने वास्ते होवे। उस वक्त दे विच रोजाना वाहिगुरु शब्द का अभ्यास जो है वो नितनेम दे नाल करना है, और बहुत ध्यान दे नाल जागरूकता दे नाल करना है। और उस दे नाल नाल अगर हो सके तो गुरु बाबा जी की बाणी का अभ्यास जितना बढ़ सके, गुरु ग्रंथ साहब महाराज का एक पेज रोजाना पढ़िया जाए। जे गुरु ग्रंथ साहब नहीं हैं तो गुटकियां हाथ तो पढ़ लिया जाए। तो इस तरह अपने मन नू हर वक्त किसी दायरे दे विच रखना है। तो इस दायरे दे विच रख के जो अभ्यास करता जाएगा उसका अंदर भी शुद्ध हुंदा जाएगा, शरीर भी उसका मंदिर बन जाएगा, शरीर उसका रब की कामणी बन जाएगा, शरीर उसका सरोवर बन जाएगा, और उस सरोवर दे विच आत्मिक फुल खिलणगे, और उसकी जो जीवन की यात्रा सफल

ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪੜ੍ਹ ਕੇ ਸੰਤੁਸ਼ਟੀ ਕਰਦਾ ਹਾਂ। ਮੇਰਾ ਮਾਲਕ ਰਾਮਤਾ ਕਰੇ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ, ਚੰਗੀਆਂ ਸਿਹਤਾਂ, ਲੰਮੀਆਂ ਲੰਮੀਆਂ ਉਮਰਾਂ,

ਗੱਲ ਵਿੱਚ।

ਕਿੰਨਾ ਪੁਜਾ

ਰਾਜਾ ਪੁੱਛਣੀ ਸਤਿ ਮਨਵਾਲਾ।

चे हो।

0: ਸਭ ਸਾਧ ਸੰਗਤ ਪਿਆਰ ਨਾਲ ਆਖੋ ਸਤਨਾਮ
1: ਸ੍ਰੀ ਵਾਹਿਗੁਰੂ,
0: ਫਿਰ ਆਖੋ ਸਤਨਾਮ
1: ਸ੍ਰੀ
0: ਵਾਹਿਗੁਰੂ। ਜੋ ਕਿਰਪਾ ਗੋਬਿੰਦ ਭਈ, ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਗੋਬਿੰਦ ਅਕਾਲ ਪੁਰਖ ਤੇ ਪੂਰਾ ਗੁਰੂ ਮਿਲ ਪਿਆ, ਸਤਿਗੁਰ ਮਿਲਈ, ਉਹਦੀ ਕਿਰਪਾ ਤੋਂ ਬਿਨਾ ਪੂਰਾ ਗੁਰੂ ਨਹੀਂ ਲੱਭ ਸਕਦਾ। ਝੂਠੇ ਗੁਰੂ ਪਾਸ ਫਸ ਜਾਵੇ ਤੇ ਗਿਆ, ਅਮੋਲਕ ਜਨਮੀ ਗਿਆ। ਵਾਹਿਗੁਰੂ ਕਿਰਪਾ ਕਰੇ, ਜੋ ਕਿਰਪਾ ਗੋਬਿੰਦ ਭਈ, ਉਹਨੇ ਕੀਤੀ ਕਿਰਪਾ ਤੇ ਸਤਿਗੁਰੂ ਮਿਲਈ, ਗੁਰੂ ਮਿਲ ਪਿਆ। ਫਿਰ ਨਾਮ ਦਾ ਗੁਰੂ ਨੇ ਬਖਿਆ, ਨਾਮ ਤੇ ਗੁਰੂ ਨੇ ਦੇਣਾ। ਵਾਹਿਗੁਰੂ ਕਿਰਪਾ ਕਰਦਾ ਤੇ ਗੁਰੂ ਮਿਲਦਾ, ਤੇ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਮਿਲਦਾ। ਸਭ ਆਖੋ ਨਾਮ ਦਾ ਸੁਖ ਵੀ ਮਿਲ ਪਿਆ, ਸੁਖ ਸੰਪਤ ਹਰ ਨਾਮ ਫਲ ਪਾਏ, ਸੰਪੇ ਦਾ ਸੁਖ ਵੀ ਮਿਲ ਗਿਆ, ਮਾਇਆ ਦਾ ਸੁਖ ਵੀ ਮਿਲ ਗਿਆ, ਨਾਮ ਦਾ ਰਸ ਵੀ ਮਿਲ ਗਿਆ। ਗੁਰੂ ਨੇ ਕਰਤੀ ਕਿਰਪਾ, ਕਿਸੇ ਨੂੰ ਮਾਇਆ ਤੇ ਮਿਲ ਜਾਂਦੀ ਪਰ ਸੁਖ ਨਹੀਂ ਮਿਲਦਾ, ਸੰਪੇ ਦਾ ਸੁਖ ਨਹੀਂ ਮਿਲਦਾ, ਮਾਇਆ ਮਿਲ ਗਈ। ਸਾਨੂੰ ਸਰਦਾਰ ਹੁਕਮ ਸਿੰਘ ਜੀ ਨੇ ਗੱਲ ਸੁਣਾਈ, ਸਰਦਾਰ ਬਲਦੇਵ ਸਿੰਘ ਦੀ, ਜਿਹੜੇ ਪਹਿਲੇ ਸੀ ਨਾ ਡਿਫੈਂਸ ਮਿਨਿਸਟਰ, ਉਹਨਾਂ ਦੇ ਘਰ ਉਹਨਾਂ ਨੇ ਸਾਰਿਆਂ ਗਵਰਨਰਾਂ ਨੂੰ, ਮਿਨਿਸਟਰਾਂ ਨੂੰ, ਨਹਿਰੂ ਨੂੰ ਵੀ, ਸਾਰਿਆਂ ਨੂੰ ਖਾਣੇ ਤੇ ਸੱਦਿਆ। ਬੜੀ ਵੱਡੀ ਮੇਜ਼ ਸੀ, ਸਾਰੇ ਚੀਫ ਮਿਨਿਸਟਰ, ਗਵਰਨਰ, ਹੋਰ ਮਿਨਿਸਟਰ, ਪੰਡਿਤ ਨਹਿਰੂ ਵੀ ਆਇਆ ਹੋਇਆ, ਇਹ ਉਦੋਂ ਸਪੀਕਰ ਹੁੰਦੇ ਸੀ। ਇੰਨੇ ਪਦਾਰਥ ਪਏ ਮੇਜ਼ ਤੇ, ਅਸੀਂ ਉਹਨਾਂ ਨੂੰ ਕਿਹਾ ਸਰਦਾਰ ਜੀ ਤੁਸੀਂ ਵੀ ਕੁਝ ਖਾਓ। ਨਹੀਂ, ਮੈਂ ਵੀ ਖਾ ਲੂੰਗਾ। ਸਾਡੇ ਕਹਿਣ ਤੋਂ ਜਾਂ ਉਹਨਾਂ ਮੰਗਵਾਇਆ ਤੇ ਦਾਲ ਦਾ ਪਾਣੀ, ਇੱਕ ਘੁੱਟ ਦਾਲ ਦਾ ਪਾਣੀ ਪਚਾਉਣ ਵਾਸਤੇ ਚਾਰ ਗੋਲੀਆਂ ਖਾਧੀਆਂ। ਸੁਖ ਨਹੀਂ, ਮਾਇਆ ਹੈਗੀ, ਸੁਖ ਨਹੀਂ, ਪਦਾਰਥ ਹੈਗੇ ਨੇ, ਸੁਖ ਨਹੀਂ, ਖਾ ਨਹੀਂ ਸਕਦਾ। ਕਹਿੰਦੇ ਮੇਰੇ ਵਾਸਤੇ ਜ਼ਹਿਰ ਆ, ਆੜੇ ਪਦਾਰਥ ਆ, ਜ਼ਹਿਰ ਆ, ਸੁਖ ਨਹੀਂ। ਗੁਰੂ ਨੇ ਕੀਤੀ ਕਿਰਪਾ, ਵਾਹਿਗੁਰੂ ਨੇ ਕੀਤੀ ਕਿਰਪਾ ਤੇ ਗੁਰੂ ਮਿਲ ਪਿਆ, ਗੁਰੂ ਨੇ ਕੀਤੀ ਕਿਰਪਾ ਤੇ ਨਾਮ ਦੀ ਦਾਤ ਬਖਸ਼ੀ, ਫੇਰ ਕੀ ਹੋਇਆ, ਨਾਮ ਦਾ ਸੁਖ, ਨਾਮ ਦਾ ਰਸ ਵੀ ਮਿਲ ਗਿਆ ਤੇ ਸੰਪੇ ਦਾ ਸੁਖ ਵੀ ਮਿਲ ਗਿਆ। ਸਭ ਮਾਇਆ ਪਾਸੋਂ ਸੁਖ ਮਿਲ ਗਿਆ। ਫੇਰ ਐਸੀ ਕਿਰਪਾ ਕੀਤੀ, ਅਪੁਸ਼ਟ ਬਾਤ ਤੇ ਪਈ ਸੀਧਰੀ, ਪੰਜਾਬ ਚ ਆਪਣੇ ਕਹਿੰਦੇ ਹੁੰਦੇ ਸੀ ਫਲਾਣੇ ਦੀਆਂ ਪੁੱਠੀਆਂ ਨਰਦਾਂ ਸਿੱਧੀਆਂ ਹੁੰਦੀਆਂ, ਉਹ ਕਰ ਦੇਵੇ ਕਿਰਪਾ ਤੇ ਪੁੱਠੀਆਂ ਨਰਦਾਂ ਸਿੱਧੀਆਂ। ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਦੁਸ਼ਮਣ ਮਿੱਤਰ ਬਣ ਜਾਂਦੇ ਨੇ, ਜੇ ਮਿੱਤਰ ਨਾ ਵੀ ਬਣ, ਉਹਦੀ ਹੋਵੇ ਕਿਰਪਾ, ਦੁਸ਼ਮਣ ਕਰਦਾ ਵਾਰ ਨੁਕਸਾਨ ਕਰਨ ਵਾਸਤੇ, ਪਰ ਉਹਦਾ ਲਾਭ ਇੰਨਾ ਹੋ ਜਾਂਦਾ, ਇੰਨਾ ਹੋ ਜਾਂਦਾ ਕੋਈ ਮਿੱਤਰ ਨਹੀਂ ਸਵਾਰ ਸਕਦਾ। ਸਭ ਆਖੋ ਸਤ, ਉਹਦੀ ਕਿਰਪਾ ਹੋਵੇ ਨਾ, ਇੰਨਾ ਲਾਭ ਇੰਨਾ ਹੋ ਜਾਂਦਾ। ਜੋ ਕਿਰਪਾ ਗੋਬਿੰਦ ਮੋਹਿ ਅੰਧ ਕੂਬ ਤੇ ਮੋਹਿ ਕਿਰਪਨ ਕਾ ਕੋਈ ਨਾ ਜਾਣ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੁਗਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ। ਕਈ ਵਾਰ ਐਸਾ ਬੰਦੇ ਤੇ ਦਿਨ ਆਉਂਦੇ ਵੀ ਹਨੇਰਾ ਹੀ ਹਨੇਰਾ ਹੁੰਦਾ, ਕਰਮਾਂ ਦੀ ਐਸੀ ਗਤੀ ਆ ਜਾਂਦੀ ਹਨੇਰਾ ਹੀ ਹੈ। ਉਹਦੀ ਹੋਵੇ ਕਿਰਪਾ, ਉਸ ਹਨੇਰੇ ਚੋਂ ਹੀ ਰਸਤਾ ਵਿਖਾਲ ਦਿੰਦਾ, ਰੋਸ਼ਨੀ ਵਿਖਾਲ ਦਿੰਦਾ। ਅੰਧ ਕੂਰ ਮੈਂ ਰਤਨ ਪ੍ਰਗਟਿਓ, ਅਗਿਆਨਤਾ ਦਾ ਹਨੇਰਾ ਵੀ ਦੂਰ ਹੋ ਜਾਂਦਾ, ਕਰਮਾਂ ਦਾ ਜਿਹੜਾ ਹਨੇਰਾ ਉਹ ਵੀ ਦੂਰ ਹੋ ਜਾਂਦਾ। ਮਲੀਨ ਬੁੱਧ ਹੱਛ ਨਹੀਂ, ਜਿਹੜੀ ਮਾੜੀ ਬੁੱਧ ਸੀ ਨਾ ਉਹ ਅੱਛੀ ਹੋ ਜਾਂਦੀ, ਚੰਗੀ ਹੋ ਜਾਂਦੀ। ਹੁਣ ਕੌਡੀਏ ਰਾਖੀ ਦੀ ਬੁੱਧ ਮਾੜੀ ਸੀ ਨਾ, ਅੱਛੀ ਹੋ ਗਈ। ਪੂਵੀਏ ਚੋਰ ਦੀ ਬਹੁਤੇ ਮਾੜੀ ਸੀ ਨਾ, ਅੱਛੀ ਹੋ ਕਿਹਦੀ ਅੱਛੀ ਹੋ ਗਈ? ਤੇ ਮਹਾਰਾਜ ਗਏ ਨਾ, ਸਾਖੀ ਬੜੀ ਲੰਬੀ ਹੈ, ਇਹਦੇ ਕੋਲ ਆਪ ਗਏ, ਕੌਡੀਏ ਕੋਲ ਵੀ ਆਪ ਹੀ ਗਏ ਸੀ, ਸੱਜਣ ਠੱਗ ਕੋਲ ਵੀ ਆਪ ਹੀ ਗਏ ਸੀ। ਇੱਕ ਨੂੰ ਸੁਧਾਰੋ, ਇਹਦੇ ਨਾਲ ਸਾਰੇ ਹੋਰ ਸੁਧਰ ਜਾਣਗੇ, ਸਾਰਾ ਇਲਾਕਾ ਸੁਧਰ ਜਾਓ। ਭੂਮੀਆਂ ਕੋਲ ਗਏ, ਪ੍ਰਸ਼ਾਦ ਲਿਆਇਆ, ਛਕੋ। ਇਹ ਸਤਿਗੁਰੂ ਕਹਿਣ ਲੱਗੇ, ਭੂਮੀਆਂ ਸੱਚ ਦੱਸ ਕੰਮ ਕੀ ਕਰਦਾ? ਇਉਂ ਵੇਖ ਕੇ ਕਿਹਾ, ਸੱਚ ਦੱਸ ਕੰਮ ਕੀ ਕਰਦਾ? ਕਹਿੰਦਾ ਜਿਵੇਂ ਚੋਰ ਆ, ਜਿਹੜਾ ਕਦੇ ਕਿਸੇ ਕੋਲ ਨਹੀਂ ਸੀ ਮੰਨਦਾ, ਗੁਰੂ ਕੋਲ ਸੱਚ ਬੋਲ ਦਿੱਤਾ। ਕੋਈ ਨਾਮ ਜਪਣ ਵਾਲੇ ਦੇ ਕੋਲ ਤੁਸੀਂ ਬੈਠ ਜਾਓ, ਜਿਹਦੇ ਹਿਰਦੇ ਚ ਨਾਮ ਵਸਿਆ ਹੋਇਆ ਕੋਈ ਝੂਠ ਨਹੀਂ ਬੋਲ ਸਕਦਾ, ਕਹਿ ਦੂਗਾ, ਸੱਚ ਕਹਿ ਦੂਗਾ, ਬਰਕਤ ਹੈ। ਉੱਥੇ ਆਪ ਨਾਰਾਇਣ ਕਲਾ ਧਾਰ ਸੀ, ਮੈਂ ਚੋਰ ਆ, ਚੋਰੀ ਛੱਡ ਦੇ, ਕਦੇ ਛੱਡ ਨਹੀਂ ਹੋਣੀ। ਮੇਰਾ ਪਿਓ ਵੀ ਚੋਰ ਸੀ, ਬਾਬਾ ਵੀ ਚੋਰ ਸੀ, ਸਾਡਾ ਤਾਂ ਖਾਨਦਾਨ ਖੂਨ ਚੋਰੀ ਰਹੀ ਪਈ ਹੈ। ਮੈਂ ਤਾਂ ਚੋਰਾਂ ਦਾ ਸਰਦਾਰ ਹਾਂ, ਚੋਰੀ ਨਹੀਂ ਛੱਡਣੀ। ਤੇ ਸਾਡੀ ਕੋਈ ਗੱਲ ਮੰਨ ਲਾ, ਚੋਰੀ ਨਹੀਂ ਛੱਡਣੀ, ਕਰੀ ਜਾਈ ਪਰ ਸਾਡੀ ਗੱਲ ਮੰਨ ਲਾ। ਹਾਂਜੀ, ਹੋਰ ਜੋ ਕਹੋ ਮੈਂ ਮੰਨਣ ਨੂੰ ਤਿਆਰ ਹੈ, ਪਰ ਚੋਰੀ ਨਹੀਂ ਜੀ ਛੱਡਣੀ। ਵੀ ਸਾਡੀ ਗੱਲ ਤੂੰ ਇਹ ਮੰਨ ਲਾ ਬਈ, ਝੂਠ ਨਹੀਂ ਬੋਲਣਾ, ਸੱਚ ਬੋਲਣਾ। ਕਹਿੰਦੇ ਕੀ ਗੱਲ ਮੰਨੀ? ਚੋਰੀ ਮੈਂ ਨਹੀਂ ਕਰਨੀ, ਪਰ ਇਹ ਗੱਲ ਮੰਨੀ। ਦੂਜੀ ਗੱਲ ਇਹ ਆ ਵੀ ਜਿਹਦਾ ਨਮਕ ਖਾਵੇ ਉਹਦਾ ਨੁਕਸਾਨ ਨਹੀਂ ਕਰਨਾ, ਕਹਿੰਦੇ ਇਹ ਵੀ ਮੰਨੀ। ਤੇ ਤੀਜੀ ਗੱਲ ਇਹ ਵੀ ਗਰੀਬ ਮਾਰ ਨਹੀਂ ਕਰਨੀ। ਤੇ ਮਨ ਚ ਸੋਚਣ ਲੱਗਾ, ਗਰੀਬਾਂ ਨੂੰ ਜ਼ਰੂਰ ਲੁੱਟਣਾ, ਕਿਸੇ ਰਾਜੇ ਨੂੰ ਲੁੱਟਿਆ ਕਰਾਂਗੇ। ਦੋ ਤਿੰਨ ਮਹੀਨੇ ਬਾਅਦ ਗਏ ਕਿਸੇ ਰਾਜੇ ਨੂੰ ਲੁੱਟ ਲਿਆ, ਮੁੜ ਕੇ ਸ਼ਕਦੇ ਕਿਉਂ ਦੇ ਰਿਹਾ, ਮੁੜ ਕੇ ਫਿਰ ਰਾਜੇ ਨੂੰ ਕਿਸੇ ਨੂੰ ਅਮੀਰ ਨੂੰ ਲੁੱਟ ਲਿਆ, ਗਰੀਬ ਨੂੰ ਜ਼ਰੂਰ ਲੁੱਟਣਾ। ਹਾਂ ਇਹ ਵੀ ਮੰਨ ਲਊਂਗਾ ਜੀ, ਪਰ ਚੋਰੀ ਨਹੀਂ ਜੇ ਛੱਡਣੀ, ਤੇਰੀ ਮਰਜ਼ੀ। ਵੀ ਸਾਡੀ ਗੱਲ ਯਾਦ ਰੱਖੀ, ਪ੍ਰਸ਼ਾਦ ਅਸੀਂ ਉਦੋਂ ਹੀ ਛਕਾਂਗੇ, ਹੁਣ ਨਹੀਂ ਛਕਣਾ। ਗੁਰੂ ਕੀ ਰੋਟੀਆਂ ਦਾ ਭੁੱਖਾ ਨਹੀਂ ਸੀ, ਸਭ ਆਖੋ ਸਤਨਾਮ। ਹੁਣ ਜਿਹਦੀ ਆਦਤ ਬਣੀ ਹੋਈ, ਜਿਹਦੇ ਖੂਨ ਚ ਰੱਖੀ ਹੋਈ ਚੋਰੀ, ਕਿੱਦਾਂ ਹੁਣ ਨੀਂਦ ਨਹੀਂ ਆਉਂਦੀ, ਰਾਤ ਪੈਂਦੀ ਆ, ਕਹਿੰਦੇ ਕੀ ਕਿੱਦਾਂ ਮੁੱਕੇ। ਕਹਿਣ ਲੱਗਾ,
1: ਮਾਈਕ ਕਹਿ ਰਹੇ ਅੱਗੇ ਕਰ ਲਈ,
0: ਸਭ ਆਖੋ ਸਤਨਾਮ ਸੀ, ਫਿਰ ਆਖੋ ਸਤਨਾਮ ਸੀ। ਕਹਿੰਦਾ ਰਾਜੇ ਨੂੰ ਲੁੱਟਦੇ ਆ, ਗਰੀਬ ਮਾਰੀ ਨਾ ਕਰਨੀ। ਹੁਣ ਗਿਆ, ਅੱਗੇ ਪਹਿਰੇਦਾਰ ਸੀ, ਕੋਈ ਨਵਾਂ ਸੀ, ਸ਼ਾਹੀ ਠਾਠ ਪਾਠ, ਰਾਜਿਆਂ ਵਰਗੇ ਕੱਪੜੇ ਪਾਏ ਹੋਏ, ਉਦਾਂ ਦੇ ਕੀਮਤੀ ਚੋਗੇ ਪਾਏ ਹੋਏ। ਹੁਣ ਤੂੰ ਕੌਣ ਆ? ਕਹਿੰਦਾ ਮੈਂ ਚੋਰ। ਉਹਨੂੰ ਸੁਣਿਆ ਵੀ ਰਾਜੇ ਦਾ ਕੋਈ ਰਿਸ਼ਤੇਦਾਰ ਆ, ਕੋਈ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਚੋਰ ਆ, ਕੋਈ ਨਵਾਂ, ਇਹ ਕੋਈ ਰਾਜੇ ਦਾ ਰਿਸ਼ਤੇਦਾਰ ਆ ਰਾਜੇ ਦਾ, ਕਹਿੰਦਾ ਮੈਂ ਚੋਰ। ਲੰਘ ਜਾ, ਅੰਦਰ ਗਿਆ, ਜਾ ਕੇ ਪੰਡ ਬੰਨੀ, ਹੀਰੇ ਜਵਾਹਰਾਤਾਂ ਦਾ ਸਭ ਪਤਾ ਸੀ ਵੀ ਰਾਜਾ ਕਿੱਥੇ ਲਾਲ ਰੱਖਦਾ, ਕਿੱਥੇ ਹਾਰ ਪਏ ਨੇ, ਕਿੱਥੇ ਸਭ ਪੰਡ ਬੰਨ ਲਏ। ਹਨੇਰਾ ਸੀ, ਉੱਥੇ ਮੇਜ਼ 'ਤੇ ਚੂਰਨ ਪਿਆ ਸੀ, ਉਹਦੇ ਵਿੱਚ ਲੂਣ, ਉਹ ਹੱਥ ਨੂੰ ਲੱਗ ਗਿਆ, ਪੰਨ ਪੁਣ ਬੰਨ ਕੇ ਮੂੰਹ 'ਤੇ ਹੱਥ ਲਾਇਆ ਤਾਂ ਉਹ ਲੂਣ ਜ਼ਬਾਨ ਮੂੰਹ ਲੱਗ ਗਿਆ, ਸਭ ਛੱਡ ਕੇ ਟੁਰ ਗਿਆ। ਵੀ ਬਾਬੇ ਨੇ ਕਿਹਾ ਸੀ ਲੂਣ ਖਾ ਕੇ ਬੁਰਾ ਨਹੀਂ ਕਰਨਾ, ਲੂਣ ਖਾਧਾ ਗਿਆ ਉਹ ਵੱਧੀ ਪੰਡ ਸਾਰੀ ਛੱਡ ਗਿਆ। ਸਵੇਰ ਹੋਈ ਕੀ ਬੋਲ, ਪਹਿਰੇਦਾਰ ਨੇ ਪੁੱਛਿਆ ਜੀ ਆਇਆ ਸੀ ਬੰਦਾ ਫਿਰ ਮੁੜ ਕੇ ਚਲਾ ਗਿਆ ਸੀ, ਮੈਂ ਸਮਾਂ ਤੁਹਾਡਾ ਕੋਈ ਰਿਸ਼ਤੇਦਾਰ ਆ, ਕਹਿੰਦਾ ਸੀ ਮੈਂ ਚੋਰ ਹਾਂ ਅਤੇ ਮੈਂ ਤੁਹਾਡਾ ਰਿਸ਼ਤੇਦਾਰ ਵੀ ਮਖੌਲ ਕਰਦਾ ਹੈ, ਕੋਈ ਕਹਿੰਦਾ ਵੀ ਮੈਂ ਚੋਰ। ਹੁਣ ਗਰੀਬ ਫੜੇ ਚੱਕ 'ਤੇ ਲੱਗੀ ਮਾਰ ਪੈਣ, ਉਹਨੇ ਸੁਣਿਆ ਵੀ ਗਿਆ ਤਾਂ ਮੈਂ ਸੀ ਅਤੇ ਗਰੀਬ ਮਾਰ ਵਾਰੀ ਆਪ ਹੀ ਆ ਗਿਆ, ਕਹਿੰਦਾ ਰਾਜਨ ਇਹਨੇ ਗਰੀਬਾਂ ਨੂੰ ਛੱਡ ਦੇ, ਮੈਂ ਆਇਆ ਸੀ ਚੋਰੀ ਕਰ। ਉਹ ਤੂੰ ਤੂੰ ਤਾਂ ਮੰਨਿਆ ਪਰਮੰਨਿਆ ਇੱਕ ਬੰਦਾ, ਸਭ ਆਖੋ ਸੱਤ, ਅੱਜ ਕੱਲ੍ਹ ਵੀ ਮੰਨੇ ਪਰਮੰਨੇ ਬੰਦੇ ਉਹ ਚੋਰੀਆਂ ਕਰਦੇ ਆ, ਉਹ ਚੋਰੀਆਂ ਕਰਦੇ ਆ, ਆਪਾਂ ਅਖਬਾਰਾਂ 'ਚ ਪੜ੍ਹਦੇ ਹੀ ਮੰਨੇ ਪਰਮੰਨੇ ਬੰਦੇ, ਹਾਂਜੀ ਇੱਥੋਂ ਤਾਂ ਕਰੋਨਾ ਤੱਕ ਹੀ ਜਾਂਦੇ ਆ, ਥੋੜ੍ਹੀ ਗੱਲ ਨਹੀਂ, ਉਹਨੇ ਨਹੀਂ ਠਹਿਰਦੇ, ਇੱਦਾਂ ਦਾ ਯੋਗ ਸੀ ਮੰਨਿਆ ਪਰ ਤੂੰ ਤੂੰ ਹਾਂਜੀ ਮੈਂ ਇਹਨਾਂ ਨੂੰ ਛੱਡ ਦੇ, ਤੂੰ ਆਪੇ ਕਿਉਂ ਆ ਗਿਆ, ਤੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਤੇਰੇ 'ਤੇ ਸ਼ੱਕ ਹੀ ਨਹੀਂ ਸੀ। ਕਹਿਣ ਲੱਗਿਆ ਮੈਨੂੰ ਇੱਕ ਮਿਲਿਆ ਸੀ ਪੂਰਾ ਗੁਰੂ, ਸਭ ਆਖੋ ਸਤਨਾਮ, ਸਤਿਗੁਰ ਮਿਲੇ ਪੂਰਾ ਮਿਲਿਆ ਸੀ ਗੁਰੂ, ਉਹਨੇ ਮੈਨੂੰ ਕਿਹਾ ਚੋਰੀ ਛੱਡ ਦੇ, ਮੈਂ ਕਿਹਾ ਛੱਡ ਨਹੀਂ ਹੋਣੀ, ਉਹਨੇ ਕਿਹਾ ਸੀ ਵੀ ਤੂੰ ਫਿਰ ਝੂਠ ਨਾ ਬੋਲੀ, ਇਹ ਗੱਲ ਮੰਨ ਲਾ, ਅਤੇ ਮੈਂ ਝੂਠ ਨਹੀਂ ਬੋਲਿਆ, ਸੱਚ ਬੋਲਿਆ ਵੀ ਮੈਂ ਚੋਰ ਹਾਂ। ਦੂਜੀ ਉਹ ਗੱਲ ਉਹਨੇ ਕਹੀ ਸੀ ਵੀ ਨਮਕ ਖਾ ਕੇ ਬੁਰਾ ਨਹੀਂ ਕਰਨਾ, ਤੇਰੇ ਚੂਰਨ ਪਿਆ ਸੀ ਉਹ ਮੇਰੀ ਜ਼ਬਾਨ ਨੂੰ ਲੱਗ ਗਿਆ ਨਮਕ, ਅਤੇ ਮੈਂ ਛੱਡ ਕੇ ਚਲਾ ਗਿਆ, ਮੈਂ ਨਮਕ ਖਾ ਕੇ ਬੁਰਾ ਨਹੀਂ ਸੀ ਕਰ ਸਕਦਾ। ਤੀਜੀ ਗੱਲ ਉਹਨੇ ਕਹੀ ਸੀ ਗਰੀਬ ਮਾਰ ਨਹੀਂ ਕਰਨੀ, ਅਤੇ ਮੈਂ ਆਪ ਹੀ ਆ ਗਿਆ, ਗਰੀਬਾਂ ਨੂੰ ਮਾਰ ਪੈਂਦੀ ਸੀ, ਹੁਣ ਜੋ ਤੇਰਾ ਜੀ ਕਰਦਾ ਸਜ਼ਾ ਦੇ ਮੈਨੂੰ। ਹੁਣ ਸੋਚੀ ਪੈ ਗਿਆ ਉਹ ਜਿਸ ਬੰਦੇ ਨੇ ਝੂਠ ਨਹੀਂ ਬੋਲਣਾ, ਜਿਸ ਬੰਦੇ ਨੇ ਨਮਕ ਖਾ ਕੇ ਬੁਰਾ ਨਹੀਂ ਕਰਨਾ, ਜਿਸ ਬੰਦੇ ਨੇ ਗਰੀਬ ਮਾਰ ਨਹੀਂ ਕਰਨੀ, ਉਹ ਕਿੱਦਾਂ ਦਾ ਐਸਾ ਗੁਰੂ ਮਿਲ ਗਿਆ ਜਿਹਨੇ ਇਹ ਗੱਲਾਂ ਹੀ ਨਹੀਂ ਸਾਰੀਆਂ ਮੰਨ ਲਈਆਂ, ਕੀ ਸਜ਼ਾ ਦੇਈਏ। ਸੋਚ ਸੋਚ ਕੇ ਸੋਚ ਸੋਚ ਕੇ ਕਹਿਣ ਲੱਗਿਆ ਵੀ ਭੂਮੀਆਂ ਲੋਕਾਂ ਨੂੰ ਪਤਾ ਤਾਂ ਲੱਗ ਹੀ ਗਿਆ ਵੀ ਤੂੰ ਚੋਰ ਹੈ। ਮੈਂ ਹੁਣ ਸੋਚ ਸੋਚ ਕੇ ਫੈਸਲਾ ਕੀਤਾ ਵੀ ਜਿਹਨੇ ਬੁਰਾ ਨਹੀਂ ਕਰਨਾ ਨਮਕ ਖਾ ਕੇ, ਜਿਹਨੇ ਝੂਠ ਨਹੀਂ ਬੋਲਣਾ, ਜਿਹਨੇ ਗਰੀਬ ਮਾਰ ਨਹੀਂ ਕਰਨੀ, ਉਹਨੂੰ ਹੋਰ ਕੀ ਸਜ਼ਾ ਦੇਣੀ ਆ, ਮੈਂ ਅੱਜ ਤੋਂ ਤੈਨੂੰ ਆਪਣਾ ਵਜ਼ੀਰ ਬਣਾਉਣਾ। ਇਤਿਹਾਸ 'ਚ ਲਿਖਿਆ ਮਿਲਦਾ ਉਸ ਰਾਜੇ ਨੂੰ ਉਹਨੂੰ ਵਜ਼ੀਰ ਬਣਾਇਆ। ਬਲੀਨ ਬੁੱਧ ਅੱਛੀ ਹੋ ਗਈ, ਬਲੀਨ ਬੁੱਧ ਜੋ ਕਿਰਪਾ ਗੋਬਿੰਦ ਪਈ, ਫਿਰ ਕੀ ਹੋਇਆ, ਮੋਹ ਕਿਰਪਨ ਕੋ ਕੋਈ ਨਾ ਜਾਣਤ, ਸਗਲ ਭਵਨ ਪ੍ਰਗਟਈ, ਜਿਹਨੂੰ ਕੋਈ ਨਹੀਂ ਜਾਣਦਾ ਸਾਰੀ ਸ੍ਰਿਸ਼ਟੀ 'ਚ ਮਸ਼ਹੂਰ ਹੋ ਗਿਆ, ਸੰਗ ਬੈਠ ਨੂੰ ਕਹੀਂ ਨਾ ਪਾਵਤ, ਹੁਣ ਸਗਲ ਚਰਨ ਸੇ ਵਈ, ਆਡ ਆਡ ਕੋ ਫਿਰ ਢੂੰਡਤੇ, ਮਨ ਸਗਲ ਤ੍ਰਿਸ਼ਨ ਬੁੱਝ ਗਈ। ਜਿਹੜਾ ਅੱਡੀ ਅੱਡੀ ਦਮੜੀ ਬਦਲੇ ਤਰਸਦਾ ਫਿਰਦਾ ਸੀ ਨਾ, ਇੰਨਾ ਦੇ ਦਿੱਤਾ ਇੰਨਾ ਦੇ ਦਿੱਤਾ, ਭੰਡਾਰੇ ਵੀ ਭਰ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ, ਸਭ ਆਖੋ ਸਤਿਨਾਮ। ਦੇ ਵੀ ਦਿੱਤਾ, ਪਦਾਰਥ ਵੀ ਦੇ ਦਿੱਤੇ ਤੇ ਤ੍ਰਿਸ਼ਨਾ ਵੀ ਮੁਕਾ ਦਿੱਤੀ, ਤ੍ਰਿਪਤ ਹੋ ਗਿਆ। ਏਕ ਬੋਲ ਪੀ ਖਪਤੋ ਨਾਹੀ, ਸਾਧ ਸੰਗਤ ਸੀਤ ਲਈ, ਫੇ ਏਕ ਜੀ ਹੁਣ ਕਮਨ ਵਖਾਨੇ, ਜ਼ਬਾਨ ਇੱਕ ਹੈ ਤੇਰੇ ਗੁਣ ਬਹੁਤ ਨੇ, ਅਗਮ ਅਗਮ ਅਗਮ ਆਈ, ਤੂੰ ਅਗਮ ਅਗੋਚਰ ਹੈ ਬੇਅੰਤ ਹੈ, ਐਸੀ ਕਿਰਪਾ ਕਰ ਦਾਸ ਦਾਸ ਦਾਸ ਕਉ ਕਰੀ, ਐਸੀ ਕਿਰਪਾ ਕਰ ਜਿਹੜੇ ਤੇਰੇ ਦਾਸ ਨੇ, ਜਿਹੜੇ ਉਹਦੇ ਦਾਸ ਨੇ ਅੱਗੇ, ਜਿਹੜੇ ਗਾਂ ਉਹਦੇ ਦਾਸ ਨੇ, ਉਹਨਾਂ ਦਾ ਦਾਸ ਮੈਨੂੰ ਬਣਾ ਲਓ, ਦਾਸ ਦਾਸ ਦਾਸ ਕਉ ਕਰੀ, ਜਿਹੜੇ ਤੇਰੇ ਦਾਸ ਨੇ ਤੇਰੇ ਬਖਸ਼ੇ ਹੋਏ ਨੇ, ਇਹ ਉਹਨਾਂ ਦੇ ਦਾਸ ਨੇ, ਕਾ ਉਹਨਾਂ ਦੇ ਜਿਹੜੇ ਦਾਸ ਨੇ ਉਹਨਾਂ ਦਾ ਮੈਨੂੰ ਦਾਸ ਬਣਾ ਲਓ। ਜਨ ਨਾਨਕ ਹਰ ਸਰਣ ਲਈ ਤੇਰੀ ਸ਼ਰਨ ਆਏ ਹਾਂ, ਤੂੰ ਕਿਰਪਾ ਕਰ। ਉਹਦੀ ਕਿਰਪਾ ਵਿੱਚ ਹੀ ਸੁੱਖ ਹੈ, ਉਹਦੀ ਕਿਰਪਾ ਵਿੱਚ ਹੀ ਸਾਰੇ ਚੜ੍ਹਦੀ ਕਲਾ ਹੈ। ਜਿਸ ਪਿਆਰ ਨਾਲ ਆ ਬੈਠ ਕੇ ਪ੍ਰੋਗਰਾਮ 'ਤੇ ਲੇਟ ਹੋ ਗਿਆ, ਗੁਰੂ ਬਖਸ਼ਿਸ਼ ਕਰੇ। ਭਾਰੀ ਜਿਹੀਆਂ ਘੜੀਆਂ ਹਨ, ਇਹਨਾਂ ਦਾ ਮੁੱਲ ਬੜਾ ਜੇ, ਸਭ ਆਖੋ ਸਭ। ਤੁਹਾਡੇ ਸਾਰਿਆਂ 'ਤੇ ਗੁਰੂ ਦੀ ਕਿਰਪਾ ਹੈ। ਬੱਚਿਆਂ ਨੇ ਕੈਸਾ ਸੁੰਦਰ ਕੀਰਤਨ ਕੀਤਾ ਹੈ ਰਾਗਾਂ ਵਿੱਚ, ਤੁਹਾਡੇ ਸਾਰਿਆਂ 'ਤੇ ਗੁਰੂ ਦੀ ਮਿਹਰ ਹੈ। ਜਿਹਨੂੰ ਬਾਣੀ ਪਿਆਰੀ ਲੱਗਦੀ ਹੈ ਨਾ, ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂਤੇ ਮੋਹਿ ਜੀਠਾ। ਜਿਹਨੂੰ ਗੁਰੂ ਕਾ ਸ਼ਬਦ ਪਿਆਰਾ ਲੱਗਦਾ ਹੈ ਨਾ, ਉਹ ਗੁਰੂ ਦੇ ਨੇੜੇ ਆ। ਜਿਹੜਾ ਗੁਰੂ ਦੇ ਨੇੜੇ ਆ, ਉਸ ਵੀ ਮਿਹਰਾਂ ਹੁੰਦੀਆਂ। ਗੁਰੂ ਕਿਰਪਾ ਕਰਦਾ। ਉਹ ਇਸ ਤੁਕ ਨੂੰ ਆਪਾਂ ਸਾਰੇ ਪੜ੍ਹ ਲਈਏ, ਕੋਈ ਰਸਨਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਸਮਾਪਤੀ। ਸਭ ਪਿਆਰ ਨਾਲ ਬੋਲੋ।

ਮਹਿਬੂਬੇ ਗਰੀਬਾਂ ਤੱਕੇ ਗਾਹਿਬੇ ਸਨਮਾਣੇ ਦੇ ਮਾਣ ਤਾਣ ਦੇ ਤਾਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੰਦ ਮਿਲ ਬੈਠੀ ਗੁਰੂ ਸਾਹਿਬ ਸਿੰਘ ਜੀ ਆਪ ਜੀ ਸੋਧੋ ਦੀ ਚੌਂਕ ਉਪਰੰਤ ਪੰਥ ਦੀਆਂ ਦੋ ਸੌ ਪ੍ਰਸਿੱਧ ਹਸਤੀਆਂ ਦੇ ਗੁਰੂ ਆਪ ਜੀ ਨੇ ਸਭ ਗੁਰਪੀਰਾ ਜੀ ਦੇ ਨਾਲ ਜੋੜਿਆ ਹੈ, ਨਾਲ ਹੀ ਆਪ ਜੀ ਨੂੰ ਸੰਗੀਤ ਦੇ ਨਾਲ ਜੋੜਿਆ ਹੈ। ਭਾਈ ਸਾਹਿਬ ਜੀ ਭਾਈ ਅਮਰੀਕ ਸਿੰਘ ਜੀ ਦੇ ਜ਼ਖਮੀ ਅਤੇ ਸ਼ਾਮ ਜੀ ਨੇ ਆਪ ਜੀ ਨੂੰ ਬਹੁਤ ਸੁੰਦਰ ਅੰਦਾਜ਼ ਦੇ ਨਾਲ ਥੋੜੇ ਸਮੇਂ ਵਿੱਚ ਬਹੁਤ ਕੁਝ ਆਖਿਆ ਹੈ। ਦਾਸਾਂ ਪ੍ਰਤੀ ਵੀ ਬਹੁਤ ਕੁਝ ਕਹਿ ਦਿੱਤਾ, ਦਾਸ ਇਸ ਗੱਲ ਦੇ ਯੋਗ ਨਹੀਂ ਹਨ। ਹਮਰੁਲ ਕੀ ਫਿਰਤ ਕੋ ਬਾਤ ਨਾ ਪੁੱਛਤਾ, ਦਾਸਾਂ ਨੂੰ ਹੋਇਆ ਕਿ ਜ਼ਿਆਦਾ ਤੋਂ ਜ਼ਿਆਦਾ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਗਾਇਨ ਕੀਤਾ ਜਾਵੇ। ਦਾਸ ਪਹਿਲਾ ਸ਼ਬਦ ਮੇਰ ਕਰੋ ਤਿੰਨ ਤੇਮ ਹੋ ਜਾਏ, ਗਰੀਬ ਨਵਾਜ ਨਦੂ ਸੁਰਤੋਸੋ, ਪੂਲ ਸਿਮੋ ਅਮਰੀ ਪ੍ਰਭਾਪਨ ਪੂਲਨ ਹਾਰ ਕਾਂ ਕੋ ਮੋਸੋ। ਦਸਮਤ ਦੀ ਬੰਦਿਸ਼ ਹੈ ਜੀ, ਜੋ ਬੁਲਾਵੇ ਤੋ ਬੋਲੋ ਸਵਾਮੀ ਆਪ ਜੀ ਅਜਾਸ਼ਤ ਬਖਸ਼ੋ ਜੀ, ਫਤਿਹ ਦਾ ਜਵਾਬ ਆਪ ਜੀ ਮਕੂਲ ਫਤਿਹ ਵਿੱਚ ਬਖਸ਼ੋ, ਸੇਵ ਜਤਨ ਅਜਾਸ਼ਤ ਬਖਸ਼ੋ। ਵਾਹਿਗੁਰੂ ਜੀ ਕਾ

ਧੰਨ ਧੰਨ ਸਾਹਿਬ ਜੀ ਗੁਰੂ ਸਾਹਿਬ ਮਹਾਰਾਜ ਜੀ ਆਪ ਜੀ ਪਰਮ ਪਵਿੱਤਰ ਬਾਣ ਦੇ ਸਤਿਕਾਰ ਕਰਦੇ ਆਪ ਜੀ ਸੰਤਾਂ ਦਾ ਬੇਅੰਤ ਮਹਿਜ ਰੋਈਏ ਦਾਤਾ ਜੀ ਸਰਬ ਸੁੰਦਰ ਗੁਰੂ ਸਿੱਖੀ ਦਾਤਾ ਸੁਮਦਤ ਪਖਸ਼ ਨੇ ਚੜ੍ਹਦਿਆਂ ਕਲਾ ਦੇ ਇਸ ਪ੍ਰਦੇਸ਼ ਵਿਖਿਆ ਕਰਿਆ।

0: ਤੈਨ ਬੋਝਨੇ ਕਿਹੜੀ ਛੁੱਟੀ ਨਾ
1: ਬੋਲ ਸ਼ੁਕਰੀ ਕਮਾ ਕਰੇ ਫਤਿਹ ਬੁਲਾਏ ਟਵਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ।

इष्ट मीत जान सब छले, हर हर नाम संग तेरे चले।

ਸਾਹਿਬ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ, ਜੋ ਕਿ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਤੇ ਐਨ ਬੈਨ ਟੁੱਕਦੇ ਹਨ। ਪਾਤਸ਼ਾਹ ਆਖਦੇ ਹਨ

ਤੈਨੂੰ ਚੇਤੇ ਨਹੀਂ ਆਉਂਦਾ ਜਿਹੜੇ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਚੁੱਕ ਕੇ ਤੈਨੂੰ ਅੱਗ ਵਿੱਚ ਸੁੱਟਣਾ ਉਹ ਤੇਰੇ ਮਿੱਤਰ ਨੇ ਕੈਸੀ ਇਹ ਅਚਰਜ ਖੇਡ ਹੈ।

ਜਾਂਦੇ ਨੇ ਰੇਤ ਨੂੰ। ਰੇਤ ਦੇ ਘਰ ਵਿੱਚ ਕੋਈ ਮਨੁੱਖ ਬੈਠ ਕੇ ਹੱਸੇ ਖੇਡੇ ਖੁਸ਼ੀਆਂ ਕਰੇ, ਉਹਨੂੰ ਪਤਾ ਨਹੀਂ ਇਹ ਅਚਾਨਕ ਆ ਕੇ ਡਿੱਗ ਪੈਣਾ, ਥੱਲੇ ਦੱਬ ਜਾਵਾਂਗਾ। ਪਰ ਇਹ ਤਾਂ ਪ੍ਰਸੰਨਤਾ ਵਿੱਚ ਹੋ ਰਿਹਾ, ਖੁਸ਼ ਹੋ ਰਿਹਾ।

ਕਿਸੇ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਮੇਰੇ ਗੁਆਂਢੀ ਮਰ ਜਾਣਗੇ ਹੋਰ ਵੱਡੇ ਵੱਡੇ ਦੇ ਮਰ ਜਾਣਗੇ ਪਰ ਮੈਂ ਨਹੀਂ ਮਰਨਾ ਇਹ ਪ੍ਰਤੀਤ ਹੋ ਗਿਆ ਇਸ ਨੂੰ ਹਜ਼ੂਰ ਕਹਿੰਦੇ ਨੇ ਕਿਤਨੇ ਭੁਲੇਖੇ ਲੱਗੇ ਨੇ ਇਹ ਮਨੁੱਖ ਤੈਨੂੰ

ਕ੍ਰੋਧ ਨਾਲ ਪਿਆਰ ਕਰਦੇ। ਹਜ਼ੂਰ ਫਰਮਾਉਂਦੇ ਝੂਠ ਬੋਲਣਾ ਮੁਰਦਾਰ ਖਾਣਾ ਚੰਗਾ ਲੱਗਦਾ, ਕਿਸੇ ਨਾਲ ਧਰੋਹ ਕਰਨਾ ਇਹ ਇਹਨੂੰ ਮਿੱਠੇ ਲੱਗਦੇ ਨੇ। ਹਜ਼ੂਰ ਕਹਿੰਦੇ ਨੇ ਐ ਵਾਹਿਗੁਰੂ ਇਹਨਾਂ ਨੂੰ ਰੱਖ ਲੈ ਇਹਨਾਂ ਔਗਣਾ।

0: ਆ ਭਾਈ ਬੰਦੀ ਛੋੜ ਨੂੰ ਅਰਦਾਸ ਕੀਤੀ ਸੀ ਨਾ ਪਾਤਸ਼ਾਹ ਸੀ ਕੈਦ ਹੋਏ ਪਏ ਮੇਰ ਕਰ ਸਾਨੂੰ ਇਸ ਕੈਦ ਤੋਂ ਬੰਦ ਖਲਾਸੀ ਕਰ ਆਪਣਾ ਪੱਲਾ ਪਕੜਾ ਗੁਰੂ ਪੰਚਮ ਪਾਤਸ਼ਾਹ ਅਰਦਾਸ ਕਰਦੇ
1: ਪੰਚ ਦੂਤ ਮੂਡ ਪਰ ਠਾ

ਕਾਰ ਹੇ ਵਾਹਿਗੁਰੂ ਹੇ ਅਕਾਲ ਪੁਰਖ ਤੂੰ ਸਾਰਿਆਂ ਤੇ ਮਿਹਰ ਕਰ ਸਾਰੀ ਸ੍ਰਿਸ਼ਟੀ ਤੇ ਮਿਹਰ ਕਰ ਤੂੰ ਮਾਲਕ ਹੈ ਤੂੰ ਪ੍ਰਤਪਾਲਕ ਹੈ ਤੂੰ ਰਾਖਾ ਹੈ ਸਭੇ ਜੀ ਸਮਾ ਤੂੰ ਸਾਰਿਆਂ ਤੇ ਮਿਹਰ ਕਰ ਜੋ ਈਰਖਾ ਦੁਐਸ਼ ਵੈਰ ਵਿਰੋਧ ਜੋ ਮਨਾਂ ਚ ਅੱਗ ਲੱਗੀ ਹੋਈ ਏ ਦੂਰ ਕਰ ਸਾਰਿਆਂ ਨੂੰ ਸਮੱਤ ਬਖਸ਼ ਜਗਤ ਸੜ ਰਿਹਾ ਅੱਗਾਂ ਲੱਗੀਆਂ ਹੋਈਆਂ ਨੇ ਤੂੰ ਕਿਰਪਾ ਕਰ ਤੂੰ ਮਾਲਕ ਹੈ ਸਾਰਿਆਂ ਤੇ ਕਿਰਪਾ ਕਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਜਿੱਤੇ ਲਿਹੋ ਓਬਾ ਤੂੰ ਸਾਰਿਆਂ ਤੇ ਮਿਹਰ ਕਰ ਸਾਰੇ ਤੇਰੇ ਨੇ ਤੂੰ ਸਾਰਿਆਂ ਤੇ ਕਿਰਪਾ ਕਰ ਇਹ ਅਰਦਾਸ ਹੈ ਕਿ ਅੰਨ ਪਾਣੀ ਮੁੱਛ ਉਪਾਏ ਇਹ ਪਦਾਰਥ ਸਾਰਿਆਂ ਨੂੰ ਦੇ ਸਾਰਿਆਂ ਤੇ ਕਿਰਪਾ ਕਰ ਦੁੱਖ ਦਲਿੱਦਰ ਭੰਨ ਦਰ ਸਾਰਿਆਂ ਦਾ ਦੁੱਖ ਦੂਰ ਕਰ ਦਲਿੱਦਰ ਇਹ ਸਭ ਦੂਰ ਕਰ ਤੂੰ ਸਾਰਿਆਂ ਤੇ ਮਿਹਰ ਕਰ ਮਿਹਰ ਕਰ।

ਸਾਧਕ ਦੁਸ਼ਟ ਸਭ ਤਾਰਿਆ ਜਹਾਨ ਨਿੰਦਕ ਦੁਸ਼ਟ ਸਭ ਤਾਰੇ

हम पापी के रुम तरा पापी की रुम तरा हम पापी की रुम तरा।

ਥੋੜਾ ਜਿਹਾ ਰਾਗ ਮੁਸ਼ਕਲ ਹੈ, ਇਹਨੂੰ ਦੇਸੀ ਕਹਿੰਦੇ ਨੇ, ਦੇਸੀ ਦਾ ਖਿਆਲ ਹੈ, ਦੇਸੀ ਟੋਡੀ, ਔਰ ਬਹੁਤ ਘੱਟ ਰਾਗੀ ਗਾਉਂਦੇ ਹਨ ਆਮ ਕਰਕੇ। ਜਿਹੜੇ ਬੜੇ ਬੜੇ ਭਾਈ ਨਾ ਲਾਲ, ਭਾਈ ਸਿਮਨ ਸਿੰਘ, ਇਹ ਸਾਈਂ ਦਿੱਤਾ, ਇਹ ਭਾਈ ਗੁਰਮੁਖ ਸਿੰਘ ਸਰਮਸ, ਇਹ ਲੋਕ ਗਾਉਂਦੇ ਹੁੰਦੇ ਸੀ।

ਸਾਰੇ ਵੱਡੇ ਭਾਗਾਂ ਨੂੰ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਸੰਪੂਰਨ ਸਰਵਨ ਕੀਤਾ। ਆਖਰੀ ਸ਼ਬਦ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦੀ ਕਵੀ ਅਕਾਲ ਪੁਰਖ ਦੀ ਸਤਿਤੀ ਕਰਦੇ ਨੇ, ਤੋ ਸੋਨਾ ਨਾਥ ਅਨਾਥ ਨਾ ਮੋਸਤ, ਤੋ ਸੋਨਾ ਦਾਨੀ ਨਾ ਮੋਸਤ। ਤੇਰੇ ਵਰਗਾ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ, ਤੇਰੇ ਵਰਗਾ ਕੋਈ ਦਾਨੀ ਨਹੀਂ ਤੇ ਮੇਰੇ ਵਰਗਾ ਕੋਈ ਭਿਖਾਰੀ ਨਹੀਂ। ਇੱਕ ਇੱਕ ਪੰਕਤੀ ਬੜੇ ਪਿਆਰ ਨਾਲ ਸਾਰੇ ਮਿਲ ਕੇ ਆਖੇ ਸੋਚਿਆ।

ਸਿੰਘ ਧਰਮ ਕਮਾਇਆ ਦੁਨੀਆਂ ਤੁਹਾਡੇ ਬੰਦਾ ਪਾਣੀ ਥੋੜਾ ਖਾਇਆ।

0: ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਣੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਵਿਕਲ ਬੜੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਇਹ ਮਿੱਠੀ ਜੀ ਮਾਂ ਹਿਤਾਨੀ ਬਲਬੰਸ ਛਪ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋਹਨ ਪਾਪ ਬਿਦਾਰਨ ਕੋ ਹਰ ਤਾਰਨ ਤਰਨ ਸਮਰੱਥ ਸਵੈ ਵਿਧ ਕੁਲਹਿ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿ ਕਤ ਧਾਉ ਮੂਰਤ ਘਰੀ ਚਸਾ ਪਲ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋ ਛੋ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਪਾਓ ਸਿੱਖਿਆ ਸੰਤ ਨਾਮ ਪਜ ਨਾਨਕ ਰਾਮ ਰੰਗ ਆਤਮ ਸਿਉ ਰਹੋ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਹੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਪਾਈ ਅਰ ਬੰਧਪ ਬੂਝਨ ਕੀ ਸਭ ਸੂਝ ਪਰੀ ਬ੍ਰਜਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਵਿਖਮ ਜਰੀ ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਘਰੀ ਕਰ ਗਹਿਲੇ ਹੋ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾ ਮੁਘਨਾ ਸੰਪਤ ਦੋਲ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਗੁਗਨਾ ਸੁਤ ਬਨਤਾ ਸਾਜਨ ਸੁਖ ਬੰਧਪ ਤਾਂ ਸਿਉ ਮੋਹ ਬੜਿਓ ਸੋ ਘਨਾ ਬੋਇਓ ਬੀਜ ਅਹੰ ਮਮ ਅੰਕੁਰ ਬੀਤਤ ਔਧ ਕਰਤ ਅਘਨਾ ਮਿਰਤ ਮਝਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ
1: ਸਤ ਸੂਰੋ ਸੀਲ ਬਲਵੰਤ ਸਤ ਭਾਏ ਸੰਗਤ ਸਗਨ ਗੁਰੂ ਮਤ ਨਿਰਵੈਰ ਲੀਨਾ ਜਿਸ ਧੀਰਜ ਧੁਰ ਧਵਲ ਦੁਜਾ ਸੇਤ ਬੈਕੁੰਠ ਬੀਨਾ ਪਰ ਸੈ ਸੰਤ ਪਿਆਰ ਜਿਹ ਕਰਤਾਰੇ ਸੰਜੋ ਸਤਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗ ਨਾਮ ਨਾਮਨ ਨਾਮ ਰਸ ਖਾਨ ਹਰ ਭੋਜਨ ਨਾਮ ਰੱਖ ਸਦਾ ਚਾਹੇ ਮੁਖ ਮਿਸ਼ਟ ਬਾਣੀ ਤਨ ਸਤਗੁਰੂ ਸੇਵਿਓ ਜਿਸ ਪਸਾਏ ਗਤ ਅਗਮ ਜਾਣੀ ਫੁੱਲ ਸਮੂਹ ਸਮੁਦਰੇ ਪਾਇਓ ਨਾਮ ਨਿਵਾਸ ਸਕਿਆਥ ਜਨਮ ਕਲ ਉਜਰੈ ਗੁਰ ਪਰਸਿਓ ਅਮਰ ਪ੍ਰਕਾਸ਼ ਬਾਰਜ ਕਰਦਾ ਹਿਨੇ ਸਿੱਧ ਸਨ ਮੁਖ ਮੁਖ ਜੋਵੈ ਰਿਧਿ ਬਸੈ ਬਾਵਾਂ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਵਸੈ ਇਕ ਹਿਓ ਸੋਏ ਰਸ ਤਿਨਹੀ ਜਾਤੋ ਮੁਖੋ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਯੋ ਸੋਇ ਨਾਮ ਭਗਤ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇੱਛ ਤਿਨ ਪਾਇਓ ਚਰਨ ਤਪਰਸ ਕਿਅਤ ਚਰਨ ਗੁਰ ਅਮਰ ਪਵਰ ਰਹਿ ਹੱਥ ਤਪਰਸ ਕਿਅਤ ਹੱਥ ਲਗਾਏ ਗੁਰ ਅਮਰ ਪੈ ਜੀ ਤਪਰਸ ਕਿਅਤ ਜੀ ਗੁਰ ਅਮਰ ਬਣੀ ਜੈ ਨੈਣ ਤਪਰਸ ਕਿਅਤ ਨੈਣ ਗੁਰ ਅਮਰ ਪਿਖਿਜੈ ਸ਼ਰਵਣ ਤਪਰਸ ਕਿਅਤ ਸ਼ਰਵਣ ਗੁਰ ਅਮਰ ਸੁਣੀ ਜੈ सक्यात सो हियो जित हियो वसै गुरु अमरदास निज जगत पित। सक्यात सो सिर जालप बनै जो सिर निवै गुरु अमर नित। सक्यात सो सिर जालप बनै जो सिर निवै गुरु अमर नित।
2: सतनाम कर दास सो दृढ़ नानक संग रियो काते अंगद लैण परिगत तास चरण लिमरियो तित कुल

ਜੋਗੁਣ ਲਖਿਆ ਨੂੰ ਇਹਨੇ ਗੁਣ ਅੰਤ ਨਾ ਜਾਣਾ ਵੋਇ ਤੋਂ ਵਿਦਾਤ ਨਿਰਮਿਓ ਸਮ ਸੰਗਤ ਉਲੀ ਉਦਰਨ ਗੁਰ ਅਮਰਦਾਸ ਕੀਰਤ ਕਹਿ ਤ੍ਰਾਹੇ ਤ੍ਰਾਹੇ ਤੋਂ ਪਾਸਰਨ ਨਿਰੰਕਾਰ ਆਕਾਰ ਅਛਲ ਪੂਰਨ ਅਵਨਾਸੀ ਅਰਖਵੰਤ ਆਨੰਦ ਰੂਪ ਨਿਰਮਲ ਵਿਨਾਸੀ ਗੁਣ ਗਾਵੇ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮੇ ਮਿਲਾਸੀ ਤਨ ਤਨ ਤੇ ਤਨ ਜਨ ਜੇ ਕਿਰਪਾਲ ਹਰ ਹਰ ਪਿਓ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਤੋਂ ਤੇਰੇ ਸਤ ਸਤ ਹਰ ਸਤ ਸਤ ਸਤੇ ਸਤ ਪਣੀਆ ਦੂਸਰਿਆਂ ਨਾ ਅਵਰ ਪੁਰਖ ਪੁਰਾਤਨ ਸੁਣੀਆ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜੇ ਰਸਣ ਚਾਖੀਓ ਤੇ ਜਨ ਤ੍ਰਿਪਤੀਆਂ ਕਾਏ ਜੇ ਠਾਕੁਰ ਸੋ ਪ੍ਰਸੰਨ ਪਿਓ ਸਤ ਸੰਗਤ ਤੇ ਪਿਆਰਾ ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ ਸਚ ਸਭਾ ਦੀਵਾਨ ਸਚ ਸੱਚੇ ਪੈ ਧਰਿਓ ਸੱਚੇ ਤਖਤ ਨਿਵਾਸ ਸਚਿਤ ਪਾਵਸ ਕਰਿਓ ਸਤ ਸ੍ਰੀ ਜੀਓ ਸੰਸਾਰ ਆਪ

ਮੰਨੋ ਜੇ ਕਿਰਪਾਨ ਹੋਇਓ ਗੋਬਿੰਦ ਸਰਬ ਸੁਖ ਤਿਨਹੂ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਫਿਰ ਬੌੜ ਜੂਨ ਨਾ ਆਏ ਤੇ ਬੌੜ ਫਿਰ ਜੂਨ ਨਾ ਆਏ ਕਵਨ ਜੋਗ ਕੌਣ ਗਿਆਨ ਧਿਆਨ ਕਵਨ ਵਿਦ ਉਸਤਿਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤਿਰ ਕੀ ਮਨਾ ਪਰੀਐ ਬ੍ਰਹਮਾਦ ਸੰਕਾਦ ਸੇਖ ਗੁਣ ਅੰਤ ਨਾ ਪਾਏ ਅਗੋ ਗਿਓ ਨੀ ਜਾਏ ਪੂਰ ਸਰਬ ਰਿਓ ਸਮਾਏ ਜੇ ਗਾਡੀ ਸਿਲਗ ਦਿਆਰ ਪ੍ਰਭ ਸੇ ਜਾਣ ਲੱਗੇ ਭਗਤੇ ਹਰ ਗੁਰ ਨਾਨਕ ਜਿਨ ਪਰਸਿਓ ਤੇ ਇੱਤ ਹੀ ਉੱਤ ਹੀ ਸਦਾ ਮੁਕਦੇ ਪ੍ਰਭ ਦਾਤ ਦਾਤਾਰ ਪਰਿਓ ਜਾਤਿਤ ਇਤ ਸਰਨਾ ਮਿਲੇ ਤਾਂ ਸੰਤਰੀਨ ਜੇ ਲਗ ਫੌਜ ਤਰਨਾ ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਮਾਵੈ ਦਿਓ ਦਰਸ ਮਨ ਚਾਹੋ ਭਗਤ ਇਹੋ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੇਂ ਬਲਿਓ ਚਿਰਾਗ ਅੰਧਿਆਰ ਮੇਂ ਸਭ ਕਾਲੀ ਉਦਰੀ ਇੱਕ ਨਾਮ ਧਰਮ ਪ੍ਰਗਟ ਸਰਨ ਯਾਰ ਪਵਣ ਮੈਂ ਜਨ ਨਾਨਕ ਗੁਰ ਪਾਰ ਰਾਮ ਜਨਕ ਸੋਐ ਜਿਨ ਜਾਣਿਆ ਉਨ ਮਨ ਰਥ ਦਨਿਆ ਸਤ ਸੰਤੋਖ ਸਮਾਚਣੇ ਅਭਲਾ ਸਰ ਭਰੀਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੁਭਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਜ ਹੀ ਬਣਿਆ ਹੈ ਨਾਨਕ ਨਾਮ ਨਰਿੰਜਣ ਜਾਣਿਓ ਕੀਨੀ ਭਗਤ ਪ੍ਰੇਮ ਲਿਮਲਾਈ ਤਾਤੇ ਅੰਗਦ ਅੰਗ ਸੰਗ ਪਿਓ ਸਾਇਰ ਤਿਨ ਸ਼ਬਦ ਸੁਰਤ ਕੀ ਨੀਵ ਖਾਈ ਗੁਰ ਅਮਰਦਾਸ ਕੀ ਅਕਥ ਕਥਾਇ ਏਕ ਜੀ ਕਛ ਕਹੀ ਨਾ ਜਾਈ ਛੋਟੀ ਸਿੱਟ ਸਕਲ ਤਾਰ ਕੋ

ਭਰਪੂਰ ਜੁਗ ਜੁਗ ਮਹਾਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕੱਢ ਕਾ ਬ੍ਰਹਮਾ ਵਿਸ਼ਣ ਸਿਰੇ ਤੈ ਅਗਨਤ ਤਿਨ ਕੋ ਮੋਹ ਯਾ ਮਨ ਮਧਿਕਾ ਚੌਰਾਸੀ ਲੱਖ ਜੂਨੇ ਉਪਾਈ ਰਿਜਕ ਦੀਆ ਰਿਜਕ

श्री वाहे गुरु जी। दिलावल महला

ਪਰ ਇਨ੍ਹਾਂ ਦੇ ਨਤੀਜਿਆਂ ਵੱਲ ਧਿਆਨ ਦੇਈ। ਸੰਤ ਦੀ ਨਿੰਦਾ ਦਾ ਫਲ ਕੀ ਹੁੰਦਾ? ਉਹ ਰਵਿਦਾਸ ਦੇ ਸ਼ਬਦ ਵਿੱਚ ਤੁਸੀਂ ਸੁਣੀ ਚੁੱਕੇ ਹੋ। ਤੋ ਭਗਤ ਕਹਿੰਦੇ

ਗੁਰੂ ਅਰਜਨ ਦੇਵ ਜੀ ਆਪਣੇ ਸ਼ਬਦ ਵਿੱਚ ਫਰਮਾਨ ਕਰਦੇ ਨੇ, ਨਿੰਦਕ ਦੀ ਇਹ ਨਿਸ਼ਾਨੀ ਹੈ, ਜਦੋਂ ਕਿਸੇ ਦਾ ਭਲਾ ਹੁੰਦਾ ਹੋਇਆ ਵੇਖੇਗਾ ਤੇ ਦੁਖੀ ਹੋਏਗਾ, ਤੇ ਜਦੋਂ ਕਿਸੇ ਦਾ ਬੁਰਾ ਹੁੰਦਾ ਵੇਖੇਗਾ ਉਦੋਂ ਪ੍ਰਸੰਨਤਾ ਵਿੱਚ